0: اصول اصول کے داشون کا بعد کے داشون کان تک قران میں مثال کا حادثہ تے کے مثال تیرے کان تے کے نہیں گانے تے ہم اڑو ہم ہم ہز ور کے دین نو کرے دی ہیں ہم دین اڑو اڑو آ اڑو میں مڑو کو کے تے اس کا الگ دی ہے دے اڑو دے دو تے ہم دعا کو نیرش کر نہ نہ یہ تو اتما پوری گدا کولی ورے اس بالا کر نہ نہ میں نہ الگ دیا پھا رہی ہم دین ہم اڑو اڑو آ لے مڑو کو کے نیرش کو ان اصول ہے ہم ਉਹਨੇ ਬਪਣੀ ਆ ਹੈ ਕਿ ਹਾਂ ਮੇਰੇ ਸੁਗਾ ਇੰਨਾ ਉਸੂਲ ਹੈ ਇਹ ਹਾਂ ਖੂਬ ਬਸਤਾ ਬਸਤਾ ਹੈ ਗੰਨਾ ਨੇ ਗਣੇਸ਼ਾ ਨੀ ਨੀ ਉਹਨਾਂ ਨੇ ਨੂੰ ਤੋਂ ਡੇਲੀ ਇਕਲਾ ਡੇਲੀ ਕੁੰਡਾ ਹੈ ਜੀ ਇਸ ਕੁੰਡਾ ਹੈ ਜੀ ਇਹ ਗਿਰਾ ਹੈ ਜੀ ਕੋਦਮ ਕੁਸਲਾ ਵਾਲਾ ਇੱਕੋ ਜੀ
1: ਐਵੇਂ ਮਿਹਾਰ ਰੜਸਗਾ ਉਹਨਾਂ ਨੇ ਬਾਕੀ ਉਸੂਲ ਕੰਡਾਲੋ ਵਾ ਬਾਕੀ ਸਰਹੱਦ ਦੇਗਾ ਫਿਰ ਜਿਹੋਂ ਉਹਨਾਂ ਨੇ ਬਾਕੀ ਗਾਡੀ ਹੈਗਾ ਦੇ ਸਰਹੱਦ ਦਾ ਬੜਾ ਨੂੰ ਕਰਨਾ ਬੇਫਲ ਗਿਆ ਫਿਰ ਜਿਹੋਂ ਮੱਕੇ ਕੋਗਸ ਕੋਗਮ ਸਵਾਨ ਕਮੈਨ ਨੂੰ ਕਹਿੰਦਾ ਤਾਂ ਨਾ ਕੁਰਬਾਤ ਕਮਸ ਔਰ ਮੈਂਗੇ ਈਦ ਕੇ ਕੁਲਿਵਰਤ ਨਿੰਮਾਦਾ ਪਰਮੈਨ ਨਾ ਆਦਵੇਰ ਉਫਾਵਰ ਕਮਾ ਹਿੰਗਮ ਜਿਹੋਂ ਮੈਂ ਕਿ ਕਹਣ ਕਾ ਵਰ ਗੈ ਲੋਬ ਗੁਲਮੇ ਹੋਵੇਗੇ ਔਰ ਮੈਂਗੇ ਬੇਨ ਮਕਵਾਨ ਐਵੇਂ ਮਿਹਾਂ ਸਾਹਿਬ ਔਰ ਮੈਂ ਮੇਦਗਾ ਮਾਉਲੂ ਆਦ ਈਦ ਚੁੱਟੀ ਗਾ ਰੜਸ ਗੋ ਸੁਲੇਰ ਸਮਾ ਕੰਦਿਨ ਮੁਹਿਮ ਕੰਗਮ ਹੀ ਕੋਬੇ ਔਰ ਦੱਕਾਲ ਵਾਹ ਕਾ ਬੈਰੋਡਾ ਨੇ ਹੋਰੀ ਬੇਫਨ ਵਰ ਸ਼ੁਕਰ ਅਦਾ ਕਰੋ ਮਾਉਲੂ ਨਿੰਮਾਦਾ
2: ਮਾਉਲੂ ਨਿੰਮਾਦਾ ਦੇ ਗਾ ਗੁਣ ਮੈਂ ਮਿਹਾਰ ਮੀ ਦਣੀ ਕੁੜੀਵਰ ਐਨ ਆਦ
3: IKEA presents
4: Bajur Hinay
5: IKEA Opticals in Eng Haas Rufiyan Mati Givya Fariya Kura Vagen Nasi Beri Farataka Debe Fulaka Drum Loan Umra Dature Mi Promotion Gahe Dukura Kumme Eng Haas Rufiyan Ka Kooparne Mi Ge Iturun Tafato Eki Brand Takun 30% Hameya Discount Adi Kumme Thing Haas Rufiyan Mati Kura Vagya Fariya Ka Fasa Thek Rufiyan Gift Voucher Adives Adives Nasi Vagwazan Kolle Mang Aila Yara Tehin Naayko Avahang IKEA Opticals Ziyara Kura Vagya

0: وسع كرسيه السماوات والأرض ولا يؤوده حفظهما وهو العلي العظيم. صدق الله العظيم.
1: تيسوي كيرت قروان ਮੈਂ ਹਰਗੜੀ ਹੈ ਗੜੀ ਤੇਰੀ ਸਹਿ ਮਿਨਟ ਮੇ ਦਿਵੇ ਰਾਜੇ ਗੜੂ ਦਿਵੇ ਰਾਜੇ ਗੜੂ ਨੇ ਕਾਸ ਮੇ ਗੜੀ ਗਲ ਗੁਮੇ ਕੁਰੇ ਗੇ ਦਾਣੀ ਹਿਦਾਇਤ ਗਮਕ ਪ੍ਰੋਗਰਾਮ